बहुत वड्डा आदमी बनेगा। एक रात बुद्धू सौण दी पुरजोर कोशिश करता है, पर नींद उस दियां अखां विच आ के ही राजी नहीं हो सक रही सी। इस दा मुख कारण अजे ताईं रेडियो उत्ते उस दा पसंदीदा गाना अरे मैं तो साहब बन गया नहीं सी आया। इस गाने दी उड़ीक विच उह तारे गिनना शुरू कर दिंदा है। लंबे समय दे इंतजार पिछों अद्धी रात उस दा गाना रेडियो ते आ ही जांदा है। हुण मोए होए बुद्धू नूं जिवें किसी ने संजीवनी बूटी सुंघा दित्ती होवे, अपने पसंदीदा गाने नूं सुण दिया ते अपने ख्याली ताने बाने विच उलझा उह सौं जांदा है। बुद्धू जंगल पाणी जाण वेले रेडियो नूं परने नाल अपने लक दुआले बन्ह के नाल ही लै तुरिया ते तुरद्या तुरद्या अपने पसंदीदा गाने दी उड़ीक करन लगा। जंगल पाणी तों बाद उह नहर दे कंढे कंढे तुरद्या अंबा दे बागा कोल पहुँच गया। उह इत्थे क्यों आया है इस बारे उस नूं भी नहीं सी पता, बस उह आ गया। अंबा दे बाग विच उस नूं इक अजिहा दरख्त दिखाई दिता जिस उत्ते लाल अंब लगे हुए सन। इस दरख्त नूं वेख के उह बड़ा हैरान होया। उसने सोचा कि क्यों ना पहला इस दरख्त दे अंबा दा स्वाद लिया जाए। इस लई उह इन्हां अंबा उत्ते निशाना ला के पत्थर मारन लगा। निशाना सही थां ते ना लगन करके कोई अंब उस दे हाथ ना लगा। उह फिर पत्थर नाल निशाना लाउण लगा। कई निशाने लाउण तों बाद भी उस दे हाथ कोई भी अंब ना आया। लाल अंबा लई उस दी तांग होर वधण लग पई, पर अंब उस दे हत्थे चढ़ ही नहीं रहे सन। उह जुगत लड़ा के दरखत उत्ते चढ़न दा जतन करन लगा। रेडियो नूं इक पासे रख के उह साहोसाई होया किसे तरह नाल दरख्त उत्ते चढ़ ही गया। अंबा नूं अपने नेड़े वेख के उस दे मूँह विचों लारां डिगण लग पईआं। उसने अंबा नूं तोड़न लई हत्थ अगे वधाया। अंब उस दे हत्थ विच आ भी गए, पर उह दरख्त नाल टुट्टण दा नां नहीं सी लै रहे। बुद्धू नूं लगा कि इह अंब हत्थां नाल तां टुटदे नहीं, इस लई तां दाती जां करद नाल ਲਿਆਉਣੀ ਚਾਹੀਦੀ ਸੀ। ਰੁੱਸੇ ਜਿਹੇ ਮੂੰਹ ਨਾਲ ਉਹ ਕਦੇ ਜ਼ਮੀਨ ਵੱਲ ਵੇਖਦਾ, ਕਦੇ ਅੰਬਾ ਵੱਲ ਅਤੇ ਕਦੇ ਅਸਮਾਨ ਵੱਲ। ਅਸਮਾਨ ਵੱਲ ਤੱਕਦੇ ਉਸਦਾ ਧਿਆਨ ਦਰਖਤ ਦੀ ਉੱਪਰਲੀ ਟਹਿਣੀਆਂ ਵਿੱਚ ਫਸੇ ਹੋਏ ਇੱਕ ਚਿੱਟੇ ਰੰਗ ਦੇ ਵੱਡੇ ਬੋਰੇ 'ਤੇ ਜਾ ਟਿਕਿਆ। ਉਸਨੇ ਸੋਚਿਆ ਕਿ ਜ਼ਰੂਰ ਕਿਸੇ ਨੇ ਇਸ ਬੋਰੇ ਵਿੱਚ ਅੰਬ ਤੋੜ ਕੇ ਲਕੋਏ ਹੋਏ ਹਨ। ਉਹ ਕਿਸੇ ਤਰ੍ਹਾਂ ਨਾਲ ਮਸ਼ੱਕਤ ਕਰਕੇ ਉਸ ਬੋਰੇ ਕੋਲ ਪਹੁੰਚ ਗਿਆ। ਬੋਰਾ ਡੋਰੀ ਨਾਲ ਸੀਤਾ ਹੋਇਆ ਸੀ। ਉਹ ਉਸ ਬੋਰੇ ਨੂੰ ਨਾਲ ਲੈ ਕੇ ਦਰਖਤ ਤੋਂ ਹੇਠਾਂ ਉੱਤਰ ਆਇਆ। ਅੰਬਾ ਦੀ ਬੇਸਬਰੀ ਨੇ ਉਸ ਨੂੰ ਹੋਰ ਉਤਾਵਲਾ ਕਰ ਦਿੱਤਾ। ਬੋਰੇ ਦੀ ਡੋਰ ਨੂੰ ਉਹ ਦੰਦਾਂ ਨਾਲ ਕੱਟਣ ਵੱਢਣ ਲੱਗ ਪਿਆ। ਅਖੀਰ ਬੋਰੇ ਦਾ ਮੂੰਹ ਖੁੱਲ੍ਹ ਗਿਆ। ਬੋਰੇ ਅੰਦਰ ਤੱਕ ਤਾਂ ਇਹ ਬੁੱਧੂ ਹੱਕਾ ਬੱਕਾ ਰਹਿ ਗਿਆ। ਉਹ ਬੋਰਾ ਨੋਟਾਂ ਨਾਲ ਭਰਿਆ ਹੋਇਆ ਸੀ। ਨੋਟਾਂ ਵੱਲ ਨਜ਼ਰ ਜਾਂਦਿਆਂ ਹੀ ਰੇਡੀਓ ਉੱਤੇ ਅਰੇ ਮੈਂ ਤੋ ਸਾਹਿਬ ਬਣ ਗਿਆ ਗਾਣਾ ਵੱਜਣ ਲੱਗਾ। ਗਾਣਾ ਸੁਣਦੇ ਹੀ ਬੁੱਧੂ ਨੂੰ ਲੱਗਾ ਕਿ ਉਹ ਸੱਚਮੁੱਚ ਹੀ ਅਰੇ ਮੈਂ ਤੋ ਸਾਹਿਬ ਬਣ ਗਿਆ। ਹੁਣ ਉਹ ਗਰੀਬ ਬੁੱਧੂ ਨਹੀਂ ਸਗੋਂ ਅਮੀਰ ਬੁੱਧੂ ਸ਼ਾਹ ਹੋ ਗਿਆ ਸੀ। ਇਸ ਤੋਂ ਪਹਿਲਾਂ ਕਿ ਉਸਨੂੰ ਇਸ ਅੰਬਾ ਦੇ ਬਾਗ ਵਿੱਚ ਨੋਟਾਂ ਦੇ ਬੋਰੇ ਨਾਲ ਕੋਈ ਵੇਖਦਾ, ਉਹ ਉੱਥੋਂ ਬੋਰਾ ਚੁੱਕੀ ਤੁਰਦਾ ਬਣਿਆ। ਉਸਨੇ ਸੋਚਿਆ ਜੇਕਰ ਉਹ ਇਸ ਬੋਰੇ ਨੂੰ ਘਰ ਲੈ ਗਿਆ ਤਾਂ ਪਿੰਡ ਵਾਲਿਆਂ ਨੂੰ ਸ਼ੱਕ ਪੈ ਜਾਣਾ ਹੈ, ਅਤੇ ਉਸਦੀ ਆਪਣੀ ਮਾਂ ਨੇ ਤਾਂ ਸਾਰੇ ਪੈਸੇ ਉਸ ਕੋਲੋਂ ਖੋਹ ਕੇ ਉਸ ਨੂੰ ਫਿਰ ਤੋਂ ਕੰਗਲਾ ਬਣਾ ਦੇਣਾ। ਰਾਹ ਤੁਰਦਿਆਂ ਉਸਨੇ ਲੋੜ ਮੁਤਾਬਕ ਪੈਸੇ ਕੱਢ ਕੇ ਨੋਟਾਂ ਵਾਲਾ ਬੋਰਾ ਇੱਕ ਤੂੜੀ ਦੀ ਕੁੱਪੀ ਵਿੱਚ ਲੁਕੋ ਦਿੱਤਾ। ਬੁੱਧੂ ਨੇ ਹੁਣ ਆਪਣਾ ਰਹਿਣ ਸਹਿਣ ਵਧੀਆ ਕਰ ਲਿਆ। ਨੋਟਾਂ ਦੇ ਸੇਕ ਨੇ ਉਸਦੀ ਘਰ ਦੇ ਪਿੰਡ ਵਿੱਚ ਪੈਂਠ ਬਣਾ ਦਿੱਤੀ। ਇਹ ਸਭ ਵੇਖ ਉਹ ਹਰ ਵੇਲੇ ਆਪਣਾ ਪਸੰਦੀਦਾ ਗਾਣਾ ਅਰੇ ਮੈਂ ਤੋ ਸਾਹਿਬ ਬਣ ਗਿਆ ਗੁਣਗੁਣਾਉਂਦਾ ਰਹਿੰਦਾ। ਉਹ ਸੋਚਦਾ ਕਿ ਇਹ ਉਹੀ ਪਿੰਡ ਵਾਲੇ ਲੋਕ ਹਨ ਜਿਹੜੇ ਉਸ ਵੱਲ ਕਦੇ ਮੂੰਹ ਨਹੀਂ ਸੀ ਕਰਦੇ ਅਤੇ ਅੱਜ ਉਸਦੀ ਬੁੱਤੀਆਂ ਕਰਦੇ ਫਿਰਦੇ ਹਨ। ਕਰਨ ਵੀ ਕਿਉਂ ਨਾ, ਜਿਸ ਦੇ ਪੱਲੇ ਦਾਣੇ ਉਸਦੇ ਕਮਲੇ ਵੀ ਸਿਆਣੇ। ਬੁੱਧੂ ਆਏ ਦਿਨ ਸੋਚੀ ਪਿਆ ਰਹਿੰਦਾ ਕਿ ਉਹ ਇਹਨਾਂ ਪੈਸਿਆਂ ਦਾ ਕੀ ਕਰੇ ਜਿਸ ਨਾਲ ਉਹ ਹੋਰ ਵੱਡਾ ਆਦਮੀ ਬਣ ਸਕੇ। ਨਾਲੇ ਉਹ ਬਾਲਾ ਸਮਾਂ ਨੋਟਾਂ ਦੀ ਬੋਰੀ ਨੂੰ ਤੂੜੀ ਦੀ ਕੁੱਪੀ ਵਿੱਚ ਲੁਕੋ ਕੇ ਰੱਖਣ ਦਾ ਜੋਖਮ ਵੀ ਨਹੀਂ ਸੀ ਲੈਣਾ ਚਾਹੁੰਦਾ। ਇੱਕ ਦਿਨ ਬੁੱਧੂ ਨੂੰ ਪਤਾ ਚੱਲਦਾ ਹੈ ਕਿ ਲਾਗਲੇ ਪਿੰਡ ਕਿਸੇ ਫਿਲਮ ਦੀ ਸ਼ੂਟਿੰਗ ਹੋਣੀ ਹੈ ਅਤੇ ਇਸ ਫਿਲਮ ਦੀ ਸ਼ੂਟਿੰਗ ਲਈ ਹੀਰੋ ਬਲਵੰਤ ਨੂੰ ਲਿਆ ਗਿਆ ਹੈ। ਬਲਵੰਤ ਫਿਲਮੀ ਜਗਤ ਦਾ ਇੱਕ ਬਹੁਤ ਹੀ ਵੱਡਾ ਅਤੇ ਮਸ਼ਹੂਰ ਨਾਂ ਸੀ। ਬੁੱਧੂ ਵੀ ਸ਼ੂਟਿੰਗ ਵੇਖਣ ਉੱਥੇ ਚਲਾ ਗਿਆ। ਪਿੰਡ ਦਾ ਸਰਪੰਚ ਬੁੱਧੂ ਨੂੰ ਆਇਆ ਵੇਖ ਆਪਣੇ ਲਾਗੇ ਦੀ ਕੁਰਸੀ 'ਤੇ ਉਸਨੂੰ ਬੈਠਣ ਲਈ ਇਸ਼ਾਰਾ ਕਰਦਾ ਹੈ। ਸ਼ੂਟਿੰਗ ਹਾਲੇ ਸ਼ੁਰੂ ਨਹੀਂ ਸੀ ਹੋਈ। ਮੌਕਾ ਵੇਖ ਕੇ ਸਰਪੰਚ ਬੁੱਧੂ ਨੂੰ ਫਿਲਮ ਦੇ ਡਾਇਰੈਕਟਰ ਨਾਲ ਮਿਲਾਉਣ ਲਈ ਲੈ ਜਾਂਦਾ ਹੈ। ਡਾਇਰੈਕਟਰ ਸਾਹਿਬ, ਇਹ ਸਾਡੇ ਬੁੱਧੂ ਸ਼ਾਹ ਜੀ ਹਨ, ਲਾਗਲੇ ਪਿੰਡੋਂ ਉਚੇਚੇ ਤੁਹਾਡੀ ਫਿਲਮ ਦੀ ਸ਼ੂਟਿੰਗ ਵੇਖਣ ਆਏ ਹਾਂ। ਉਹ ਵੈਲਕਮ ਜੀ ਵੈਲਕਮ, ਤੁਸੀਂ ਇੱਥੇ ਸਾਡੇ ਨਾਲ ਬੈਠੋ, ਤੁਸੀਂ ਤਾਂ ਸਾਡੇ ਅੱਜ ਦੇ ਖਾਸ ਮਹਿਮਾਨ ਹੋ, ਕਹਿ ਕੇ ਡਾਇਰੈਕਟਰ ਬੁੱਧੂ ਨੂੰ ਆਪਣੇ ਨੇੜੇ ਹੀ ਬਿਠਾ ਲੈਂਦਾ ਹੈ।
असल में डायरैक्टर बुद्धू के सूट बूट तो बहुत प्रभावित हो गया सी। उस दी नज़रां विच बुद्धू कोई बहुत वड्डा रसूख वाला बंदा सी। होवे वे क्यों ना, क्योंकि वह हुण बुद्धू नहीं सगो बुद्धू शाह बन गया सी। ते बुद्धू दे मुताबिक वह अरे मैं तो साहब बन गया हो गया सी। शूटिंग शुरू होने का समा सवेरे 9 बजे का सी, पर फिल्म के हीरो बलवंत के ना आन करके शूटिंग शुरू नहीं हो पा रही सी। अद्धी दुनिया तो उचेचे फिल्म के हीरो बलवंत नूं ही वेखण आई हुई सी। बलवंत फिल्मी जगत में एक बहुत वड्डा नाम सी। उस दियां कई फिल्मां ने बहुत ही नामना खट्टिया सी। लगभग 11 बजे पता चलिया कि बलवंत शूटिंग लई नहीं आ रहा है। मसला पैसों के देण लैण नूं लै के सी। बलवंत इस फिल्म लई वध पैसे की मंग कर रहा सी, जिस की पूर्ति ना होण करके उसने शूटिंग ही रद्द कर दित्ती। ਇਹ ਖਬਰ ਸੁਣ ਫਿਲਮ ਦੇ ਡਾਇਰੈਕਟਰ ਨੂੰ ਤਾਂ ਜਿਵੇਂ ਹੱਥਾਂ ਪੈਰਾਂ ਦੀ ਪੈ ਗਈ। ਉਹ ਸਾਰੇ ਤਾਮ ਜਾਮ ਨਾਲ ਉੱਥੇ ਪਹੁੰਚਿਆ ਹੋਇਆ ਸੀ। ਜੇਕਰ ਸ਼ੂਟਿੰਗ ਨਾ ਹੋਈ ਤਾਂ ਪੈਸੇ ਪੱਖੋਂ ਬਹੁਤ ਹੀ ਨੁਕਸਾਨ ਹੋਣਾ ਸੀ, ਅਤੇ ਨਾਲ ਹੀ ਬੇਇੱਜ਼ਤੀ ਵਾਧੇ ਦੀ। ਹੀਰੋ ਦੇ ਨਾਂ ਆਉਣ ਕਰਕੇ ਬੁੱਧੂ ਸਰਪੰਚ ਦੇ ਕੰਨੀ ਫੂਕ ਮਾਰਦਿਆਂ ਖੁਦ ਹੀਰੋ ਦੇ ਰੋਲ ਦੀ ਗੱਲ ਕਰਨ ਲਈ ਕਹਿ ਦਿੰਦਾ ਹੈ। ਅੱਗੋਂ ਸਰਪੰਚ ਵੀ ਬਿਨਾਂ ਕੁਝ ਸੋਚਿਆ ਡਾਇਰੈਕਟਰ ਕੋਲ ਬੁੱਧੂ ਦੀ ਸਿਫਾਰਿਸ਼ ਕਰ ਦਿੰਦਾ ਹੈ। ਡਾਇਰੈਕਟਰ ਨੇ ਬੁੱਧੂ ਪਸੰਦ ਤਾਂ ਬੜਾ ਆਇਆ ਸੀ, ਪਰ ਉਹ ਇੰਨਾ ਵੱਡਾ ਜੋਖਮ ਚੁੱਕਣਾ ਨਹੀਂ ਚਾਹੁੰਦਾ ਸੀ। ਕਿੰਨਾ ਸੋਚਾਂ ਵਿੱਚ ਪੈ ਗਏ ਡਾਇਰੈਕਟਰ ਸਾਹਿਬ, ਬਾਹਲਾ ਨਾ ਸੋਚੋ, ਬੁੱਧੂ ਡਾਇਰੈਕਟਰ ਨੂੰ ਹੌਸਲਾ ਦਿੰਦਿਆਂ ਕਹਿ ਰਿਹਾ ਸੀ। ਬੁੱਧੂ ਸ਼ਾਹ ਜੀ, ਇਹ ਬਹੁਤ ਵੱਡਾ ਰਿਸਕ ਹੋਵੇਗਾ। ਜੇਕਰ ਸਾਡਾ ਨੁਕਸਾਨ ਹੋਇਆ ਤਾਂ ਉਸ ਦੀ ਭਰਪਾਈ ਅਸੀਂ ਕਿਵੇਂ ਕਰਾਂਗੇ? ਡਾਇਰੈਕਟਰ ਬੇਇਤਬਾਰੀ ਨਾਲ ਬੁੱਧੂ ਵੱਲ ਤੱਕਦਿਆਂ ਬੋਲੀ ਜਾ ਰਿਹਾ ਸੀ। ਨੁਕਸਾਨ ਕਾਹਦਾ ਜਨਾਬ? ਜੇਕਰ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਤਾਂ ਮੈਂ ਆਪਣੇ ਵੱਲੋਂ ਤੁਹਾਨੂੰ 1 ਲੱਖ ਰੁਪਇਆ ਦੇਣ ਨੂੰ ਤਿਆਰ ਹਾਂ। ਨਾਲੇ ਤੁਹਾਡੇ ਕੋਲ ਬਲਵੰਤ ਵਾਲੇ ਪੈਸੇ ਵੀ ਤਾਂ ਬਚ ਜਾਣਗੇ। ਹੁਣ ਦੱਸੋ, ਨੁਕਸਾਨ ਕਿਸ ਗੱਲ ਦਾ ਹੋਇਆ? ਇਹ ਸਭ ਸੁਣ ਡਾਇਰੈਕਟਰ ਤਾਂ ਜਿਵੇਂ ਅਸਮਾਨ ਵਿੱਚ ਛਾਲਾ ਹੀ ਮਾਰਨ ਲੱਗ ਪਿਆ। ਉਸਨੇ ਬੁੱਧੂ ਨੂੰ ਹਾਂ ਕਰ ਦਿੱਤੀ। ਸ਼ੂਟਿੰਗ ਸ਼ੁਰੂ ਹੋ ਗਈ। ਫਿਲਮ ਲਗਭਗ 6 ਮਹੀਨਿਆਂ ਵਿੱਚ ਤਿਆਰ ਹੋ ਕੇ ਸਿਨੇਮਾ ਉੱਤੇ ਲੱਗ ਗਈ। ਫਿਲਮ ਸੁਪਰਹਿੱਟ ਹੋ ਗਈ। ਇੱਥੋਂ ਦੀ ਬੁੱਧੂ ਦੀ ਕਿਸਮਤ ਬੁਲੰਦੀਆਂ ਨੂੰ ਛੂਹਣ ਲੱਗ ਪਈ। ਹੁਣ ਉਹ ਸੁਪਰ ਸਟਾਰ ਬਣ ਗਿਆ ਸੀ। ਲੋਕ ਉਸ ਨੂੰ ਵੇਖਣ ਅਤੇ ਉਸਦੇ ਹਸਤਾਖਰ ਲੈਣ ਲਈ ਤਰਸਦੇ। ਉਸ ਅੱਗੋਂ ਹੋਰਨਾਂ ਫਿਲਮਾਂ ਦੀ ਵੀ ਝੜੀ ਲੱਗ ਗਈ। ਇਹਨਾਂ ਫਿਲਮਾਂ ਤੋਂ ਉਹ ਕਰੋੜਾਂ ਵਿੱਚ ਖੇਡਣ ਲੱਗ ਪਿਆ। ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੋਇਆ ਉਹ ਮਨ ਹੀ ਮਨ ਆਪਣਾ ਪਸੰਦੀਦਾ ਗਾਣਾ ਅਰੇ ਮੈਂ ਤੋ ਸਾਹਿਬ ਬਣ ਗਿਆ ਗੁਣਗੁਣਾਉਂਦਾ ਰਹਿੰਦਾ। ਇੱਕ ਦਿਨ ਕਿਸੇ ਮਹਿਫਿਲ ਵਿੱਚ ਬੁੱਧੂ ਦੀ ਮੁਲਾਕਾਤ ਰਾਜ ਦੇ ਸਭ ਤੋਂ ਅਮੀਰ ਵਲੈਤੀ ਰਾਮ ਵੀ ਬੁੱਧੂ ਤੋਂ ਬਹੁਤ ਪ੍ਰਭਾਵਿਤ ਸੀ। ਉਸਨੇ ਗੱਲਾਂ ਗੱਲਾਂ ਵਿੱਚ ਬੁੱਧੂ ਨੂੰ ਆਪਣੇ ਘਰ ਰੋਟੀ 'ਤੇ ਆਉਣ ਲਈ ਸੱਦਾ ਦੇ ਦਿੱਤਾ, ਜਿਸ ਨੂੰ ਬੁੱਧੂ ਨੇ ਸਵੀਕਾਰ ਕਰ ਲਿਆ। ਮਿੱਥੇ ਸਮੇਂ 'ਤੇ ਬੁੱਧੂ ਵਲੈਤੀ ਰਾਮ ਦੇ ਘਰ ਖਾਣੇ 'ਤੇ ਪਹੁੰਚ ਗਿਆ। ਖਾਣਾ ਖਾਂਦਿਆਂ ਵਲੈਤੀ ਰਾਮ ਆਪਣੇ ਦਿਲ ਦੀਆਂ ਗੱਲਾਂ ਬੁੱਧੂ ਨਾਲ ਸਾਂਝੀਆਂ ਕਰਨ ਲੱਗ ਪਿਆ। ਬੁੱਧੂ ਸ਼ਾਹ ਜੀ, ਇਸ ਵਾਰ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਵਰ੍ਹੇ ਵਿੱਚ ਅਸੀਂ ਦੁਬਾਰਾ 1 'ਤੇ ਰਹਾਂਗੇ। ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ ਜਨਾਬ? ਵੇਖਣਾ ਇਸ ਵਾਰ ਵੀ 1 ਤੁਹਾਡੀ ਕੰਪਨੀ ਹੀ ਹੋਵੇਗੀ। ਨਹੀਂ ਬੁੱਧੂ ਸ਼ਾਹ ਜੀ, ਇਸ ਵਾਰ ਬਾਜ਼ਾਰ ਵੀ ਸਾਡੇ ਵੱਲ ਦੀ ਗੱਲ ਨਹੀਂ ਕਰ ਰਿਹਾ, ਬਸ ਸਾਡੀ ਹਾਰ ਤੈਅ ਹੀ ਸਮਝੋ। ਇਸ ਦਾ ਮੁੱਖ ਕਾਰਨ ਸਾਡੀ ਕੰਪਨੀ ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਹਨ। ਪਰ ਹਾਲੀ ਇੱਕ ਉਮੀਦ ਦੀ ਕਿਰਨ ਬਾਕੀ ਹੈ ਜੇ ਸਾਨੂੰ ਦੁਬਾਰਾ 1 ਕੰਪਨੀ ਬਣਾ ਸਕਦੀ ਹੈ। ਜਨਾਬ, ਉਹ ਕਿਹੜੀ ਉਮੀਦ ਦੀ ਕਿਰਨ ਹੈ ਜੋ ਤੁਹਾਨੂੰ ਦੁਬਾਰਾ 1 ਬਣਾ ਸਕਦੀ ਹੈ? ਉਹ ਉਮੀਦ ਦੀ ਕਿਰਨ ਤੁਸੀਂ ਹੋ ਬੁੱਧੂ ਸ਼ਾਹ ਜੀ। ਹੈ? ਮੈਂ? ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਜਨਾਬ? ਮੈਂ ਤੁਹਾਡੀ ਉਮੀਦ ਦੀ ਕਿਰਨ ਕਿਸ ਤਰ੍ਹਾਂ ਹੋ ਸਕਦਾ? ਬੁੱਧੂ ਵਲੈਤੀ ਰਾਮ ਦੀ ਇਸ ਗੱਲ ਤੋਂ ਇੱਕ ਤਾਂ ਬਹੁਤ ਹੀ ਹੈਰਾਨ ਅਤੇ ਪਰੇਸ਼ਾਨ ਸੀ, ਤਾਂ ਦੂਜਾ ਉਹ ਕੀ ਕਹੀ ਜਾ ਰਿਹਾ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਹਾਂ, ਤੁਸੀਂ ਜੇਕਰ ਤੁਸੀਂ ਸਾਡੀ ਕੰਪਨੀ ਵਿੱਚ ਸ਼ਾਮਲ ਹੋ ਜਾਓ ਅਤੇ ਸਾਡੀ ਕੰਪਨੀ ਲਈ ਸਟਾਰ ਪ੍ਰਚਾਰਕ ਬਣ ਜਾਓ ਅਤੇ ਸਾਡਾ 1 ਹੋਣਾ ਪੱਕਾ ਤੈਅ ਹੀ ਸਮਝੋ। CEO ਸਾਹਿਬ, ਤੁਸੀਂ ਮੇਰੇ ਉੱਪਰ ਇੰਨੀ ਵੱਡੀ ਟੇਕ ਨਾ ਰੱਖੋ, ਵੇਖਿਓ ਕਿਤੇ ਧੋਖਾ ਨਾ ਵਾਪਰ ਜਾਏ। ਨਹੀਂ ਨਹੀਂ ਬੁੱਧੂ ਸ਼ਾਹ ਜੀ, ਸਾਰਾ ਸੂਬਾ ਤੁਹਾਡਾ ਬਹੁਤ ਵੱਡਾ ਕਦਰਦਾਨ ਹੈ। ਤੁਸੀਂ ਜਿਸ ਪਾਸੇ ਵੱਲ ਨੂੰ ਵੀ ਖੜ੍ਹੇ ਹੋ ਜਾਓ, ਗਾਹਕਾਂ ਦਾ ਮੂੰਹ ਤਾਂ ਉਸੇ ਵੱਲ ਹੀ ਹੋ ਜਾਣਾ ਹੈ। ਸਾਡੀ ਗੱਲ ਨੂੰ ਮੰਨ ਲਵੋ, ਅਸੀਂ ਤੁਹਾਨੂੰ ਕੰਪਨੀ ਵਿੱਚ 40% ਸ਼ੇਅਰ ਦਾ ਔਫਰ ਦਿੰਦੇ ਹਾਂ ਅਤੇ ਤੁਸੀਂ ਉਸਦੇ ਹਿੱਸੇਦਾਰ ਹੋਵੋਗੇ। ਇਸ ਗੱਲ ਦਾ ਮੈਂ ਤੁਹਾਨੂੰ ਭਰੋਸਾ ਦਵਾਉਂਦਾ। ਵਿਲੈਤੀ ਰਾਮ ਦੀਆਂ ਗੱਲਾਂ ਸੁਣ ਕੇ ਬੁੱਧੂ ਦੇ ਅੰਦਰ ਅਰੇ ਮੈਂ ਤੋ ਸਾਹਿਬ ਬਣ ਗਿਆ ਗਾਣਾ ਗੂੰਜਣ ਲੱਗ ਪਿਆ। ਉਸਦੇ ਸੂਬੇ ਦਾ ਸਭ ਤੋਂ ਅਮੀਰ ਆਦਮੀ ਉਸਦੀ ਮਿੰਨਤਾਂ ਕਰ ਰਿਹਾ ਸੀ ਅਤੇ ਨਾਲੇ ਉਸ ਨੂੰ 40% ਸ਼ੇਅਰ ਦਾ ਮਾਲਕ ਬਣਾ ਦੀ ਔਫਰ ਦੇ ਰਿਹਾ ਸੀ। ਹੁਣ ਉਹ ਬਹੁਤਾ ਅਮੀਰ ਆਦਮੀ ਵੀ ਬਣ ਜਾਏਗਾ, ਇਹ ਸੋਚ ਕੇ ਉਹ ਭੱਬਾ ਭਾਰ ਸੀ। ਬੁੱਧੂ ਵਲੈਤੀ ਰਾਮ ਦੀ ਕੰਪਨੀ ਵਿੱਚ ਸ਼ਾਮਲ ਹੋ ਗਿਆ। ਬੁੱਧੂ ਦੇ ਆਉਣ ਨਾਲ ਵਲੈਤੀ ਰਾਮ ਦੀ ਕੰਪਨੀ ਵਿੱਚ ਇੱਕ ਨਵੀਂ ਜਾਨ ਪੈ ਗਈ। ਬੁੱਧੂ ਦੇ ਆਉਣ ਨਾਲ ਵਲੈਤੀ ਰਾਮ ਇੱਕ ਵਾਰੀ ਫਿਰ 1 ਦੇ ਉੱਤੇ ਆ ਗਿਆ। ਹੁਣ ਤਾਂ ਜਿਵੇਂ
बुद्धू का मनपसंद गाना मैं तो सा

0: ਸਾਹਿਬ ਬਣ ਗਿਆ ਉਸਦੇ ਕੋਲ ਆ ਕੇ ਮਸਖਰੀਆਂ ਕਰ ਰਿਹਾ ਸੀ। ਕੁਝ ਸਮੇਂ ਬਾਅਦ ਵਲੈਤੀ ਰਾਮ ਦੀ ਕੰਪਨੀ ਉੱਪਰ ਬਹੁਤ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਉਜਾਗਰ ਹੋਣ ਲੱਗ ਪਏ। ਵਲੈਤੀ ਰਾਮ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਨਾਲ ਫਸ ਗਿਆ। ਉਸ ਉੱਪਰ CEO ਦੀ ਕੁਰਸੀ ਛੱਡਣ ਦਾ ਮਾਮਲਾ ਤੂਲ ਫੜਨ ਲੱਗਾ। ਮਜਬੂਰਨ ਵਲੈਤੀ ਰਾਮ ਨੇ CEO ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਪਰ ਉਹ ਆਪਣੀ ਥਾਂ ਬੁੱਧੂ ਨੂੰ CEO ਬਣਾਉਣ ਲਈ ਸਭ ਨੂੰ ਰਜ਼ਾਮੰਦ ਕਰ ਲੈਂਦਾ ਹੈ। ਵਲੈਤੀ ਰਾਮ ਨੂੰ ਲੱਗਦਾ ਹੈ ਕਿ ਬੁੱਧੂ ਉਸ ਦਾ ਸਭ ਤੋਂ ਵਫ਼ਾਦਾਰ ਬੰਦਾ ਹੈ ਅਤੇ ਕੇਵਲ ਇੱਕ ਬੁੱਧੂ ਹੀ ਹੈ ਜੋ ਉਸ ਨੂੰ ਇਹਨਾਂ ਸਾਰੇ ਮਾਮਲਿਆਂ ਤੋਂ ਬਚਾ ਸਕਦਾ ਹੈ। ਇਸ ਲਈ ਵਲੈਤੀ ਰਾਮ ਆਪਣੀ ਥਾਂ ਬੁੱਧੂ ਨੂੰ ਅੱਗੇ ਕਰ ਦਿੰਦਾ ਹੈ। ਬੁੱਧੂ ਹੁਣ ਕੰਪਨੀ ਦਾ CEO ਬਣ ਗਿਆ। ਉਸ ਦੀ ਖੁਸ਼ੀ ਉਸ ਦੇ ਮੂੰਹ ਤੋਂ ਡੁੱਲ ਡੁੱਲ ਪੈਂਦੀ ਸੀ। CEO ਬਣਦਿਆਂ ਸਾਰ ਹੀ ਉਸ ਨੂੰ ਪਹਿਲੀ ਵਾਰ ਕੰਪਨੀ ਨੂੰ ਸੰਬੋਧਨ ਕੀਤਾ। ਕੰਪਨੀ ਨੂੰ ਸੰਬੋਧਨ ਕਰਦਿਆਂ ਸਾਰੀ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਬੁੱਧੂ ਅਰੇ ਮੈਂ ਤੋ ਸਾਹਿਬ ਬਣ ਗਿਆ ਗਾਣੇ ਨਾਲ ਕਰਨ ਲੱਗਾ। ਸਾਰੀ ਕੰਪਨੀ ਦੇ ਇੰਪਲੋਈ ਠਾਕਿਆਂ ਦੇ ਤਾੜੀਆਂ ਨਾਲ ਗੂੰਜਣ ਲੱਗ ਪਏ। ਅੱਜ ਬੁੱਧੂ ਨੂੰ ਆਪਣਾ ਆਪ ਮੁਕੰਮਲ ਜਾਪਿਆ। ਉਸ ਨੂੰ ਲੱਗਾ ਕਿ ਇਸ ਤੋਂ ਵੱਡਾ ਸਾਹਿਬ ਬਣਨ ਲਈ ਹੁਣ ਕੀ ਬਾਕੀ ਰਹਿ ਗਿਆ। ਉਹ ਹੁਣ ਸੱਚਮੁੱਚ ਹੀ ਸੰਪੂਰਨ ਸਾਹਿਬ ਬਣ ਗਿਆ ਸੀ। CEO ਬਣਦਿਆਂ ਹੀ ਬੁੱਧੂ ਨੇ ਰੁਝੇਵੇਂ ਵਿੱਚ ਵੱਧ ਗਏ। ਇੱਕ ਦਿਨ ਉਹ ਮੁੱਖ ਮਹਿਮਾਨ ਦੇ ਤੌਰ 'ਤੇ ਸੂਬੇ ਦੀ ਇੱਕ ਨਹਿਰ ਨੂੰ ਸਾਫ਼ ਕਰਨ ਵਾਲੇ ਪਲਾਂਟ ਦਾ ਮੁਆਇਨਾ ਕਰਨ ਲਈ ਚਲਿਆ ਗਿਆ। ਮੁਆਇਨਾ ਕਰਨ ਮੌਕੇ ਉਸਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਪਿਆ। ਉਹ ਘਬਰਾ ਕੇ ਆਪਣੀਆਂ ਅੱਖਾਂ ਪੂੰਝਦਾ ਹੋਇਆ ਆਸੇ ਪਾਸੇ ਵੱਲ ਵੇਖਣ ਲੱਗ ਪਿਆ। ਉਸਦੇ ਸਾਰੇ ਕੱਪੜੇ ਭਿੱਜੇ ਹੋਏ ਸਨ ਅਤੇ ਉਸਦਾ ਮੰਜਾ ਵੀ ਪਾਣੀ ਨਾਲ ਭਿੱਜਿਆ ਪਿਆ ਸੀ। ਉਸ ਨੂੰ ਕੁਛ ਵੀ ਸਮਝ ਨਹੀਂ ਆ ਰਿਹਾ ਸੀ। ਜਦੋਂ ਉਸਨੇ ਚੰਗੀ ਤਰ੍ਹਾਂ ਨਾਲ ਅੱਖਾਂ ਖੋਲ੍ਹ ਕੇ ਸਾਹਮਣੇ ਵੇਖਿਆ ਤਾਂ ਉਸਦੀ ਮਾਂ ਉਸ ਨੂੰ ਗਾਲਾਂ ਕੱਢ ਰਹੀ ਸੀ। ਉਸਦੀ ਮਾਂ ਨੇ ਹੀ ਉਸ ਨੂੰ ਨੀਂਦ ਤੋਂ ਜਗਾਉਣ ਲਈ ਉਸ ਦੇ ਉੱਤੇ ਪਾਣੀ ਦੀ ਬਾਲਟੀ ਭਰ ਕੇ ਸੁੱਟੀ ਸੀ। ਖੁਰ ਧੋਤਿਆ ਕੰਜਰਾ, ਦੁਪਹਿਰਾ ਦਿਨ ਦਾ ਆ ਗਿਆ, ਤੂੰ ਬੋਕ ਬਣ ਕੇ ਹਾਲੀ ਤਾਂ ਮੰਜਾ ਭੰਨੀ ਜਾ, ਮਰ ਜਾ ਟੁੱਟ ਪੈਣਿਆ, ਉੱਠ ਕੇ ਕਿਤੇ ਹੋਰ ਜਾ ਕੇ ਖੇ ਖਾ। ਬੁੱਧੂ ਨੇ ਘੜੀ ਵੱਲ ਤੱਕਿਆ ਤਾਂ ਦੁਪਹਿਰ ਦਾ 1 ਵੱਜ ਗਿਆ ਸੀ। ਉਸਦਾ ਅਰੇ ਮੈਂ ਤੋ ਸਾਹਿਬ ਬਣ ਗਿਆ ਗਾਣਾ ਵਾਲਾ ਸੁਪਨਾ ਵੀ ਟੁੱਟ ਚੁੱਕਿਆ ਸੀ ਅਤੇ ਹੁਣ ਉਹ ਮੁੜ ਤੋਂ ਅਸਲ ਦੁਨੀਆ ਵਿੱਚ ਪਿੰਡ ਦਾ ਇੱਕ ਵਿਹਲੜ ਬੰਦਾ ਸੀ। ਅੱਖਾਂ ਮਲਦਾ ਹੋਇਆ ਉਹ ਉੱਠ ਬੈਠਾ। ਹਾਲੀ ਉਹ ਆਪਣੇ ਆਪ ਨੂੰ ਕਾਇਮ ਹੀ ਕਰ ਰਿਹਾ ਸੀ ਕਿ ਉਸਦੀ ਬੇਬੇ ਉਸਨੂੰ ਬਾਹਰ ਖੜ੍ਹੇ ਸਬਜ਼ੀ ਵਾਲੇ ਕੋਲੋਂ ਆਲੂ ਫੜਨ ਲਈ ਕਹਿ ਦਿੰਦੀ ਹੈ। ਆ ਲੈ ਜਾ 5 ਦਾ ਨੋਟ ਅਤੇ ਬਾਹਰੋਂ ਭਾਈ ਕੋਲੋਂ 1 ਕਿਲੋ ਆਲੂ ਫੜ ਲਿਆ। ਅੱਖਾਂ ਪੂੰਝ ਦਵਾਇਆ ਬੁੱਧੂ ਬਾਹਰ ਖੜ੍ਹੇ ਸਬਜ਼ੀ ਵਾਲੇ ਕੋਲ ਆਲੂ ਲੈਣ ਲਈ ਚਲਿਆ ਗਿਆ। ਸਬਜ਼ੀ ਵਾਲੇ ਨੇ ਵੀ ਆਪਣੀ ਰੇਹੜੀ ਉੱਤੇ ਉੱਚੀ ਦੇਣਾ ਰੇਡੀਓ ਚਲਾਇਆ ਹੋਇਆ ਸੀ। ਇਸ ਵੇਲੇ ਰੇਡੀਓ 'ਤੇ ਖਬਰਾਂ ਆ ਰਹੀਆਂ ਸਨ ਅਤੇ ਖਬਰਾਂ ਵਿੱਚ ਸੂਬੇ ਦੇ ਸਭ ਤੋਂ ਅਮੀਰ ਆਦਮੀ ਵਲੈਤੀ ਰਾਮ ਦੇ ਭ੍ਰਿਸ਼ਟਾਚਾਰ ਵਿੱਚ ਫਸੇ ਹੋਣ ਕਰਕੇ ਅਸਤੀਫੇ ਦੀ ਖਬਰ ਚੱਲ ਰਹੀ ਸੀ। ਖਬਰਾਂ ਖਤਮ ਹੋ ਗਈਆਂ ਸਾਰ ਹੀ ਮੈਂ ਤੋ ਸਾਹਿਬ ਬਣ ਗਿਆ ਵਾਲਾ ਗਾਣਾ ਗੂੰਜਣ ਲੱਗ ਪਿਆ। ਬੁੱਧੂ ਬੌਂਦਲਿਆ ਹੋਇਆ ਕਦੇ ਹੱਥ 'ਚ ਫੜੇ ਆਲੂਆਂ ਨੂੰ ਵੇਖੀ ਜਾਵੇ, ਕਦੇ ਸਬਜ਼ੀ ਵਾਲੇ ਨੂੰ, ਕਦੇ ਰੇੜੀਓ ਨੂੰ ਅਤੇ ਕਦੇ ਅੰਦਰ ਗਾਲਾਂ ਕੱਢਦੀ ਆਪਣੀ ਬੇਬੇ ਨੂੰ। ਵੇ ਬੁੱਧੂਆ, ਫੇਰ ਤਾਂ ਨਹੀਂ ਸੌਂ ਗਿਆ ਮੋਏ ਉੱਥੇ ਹੀ? ਹਾਏ ਉਹ ਰੱਬਾ, ਕਦੋਂ ਅਕਲ ਆਓ ਇਸ ਬੋਕ ਨੂੰ ਜਿਹਨੇ ਮੇਰਾ ਲਹੂ ਪੀਤਾ ਹੋਇਆ ਹੈ। ਰੇਡੀਓ 'ਤੇ ਅਰੇ ਮੈਂ ਤੋ ਸਾਹਿਬ ਬਣ ਗਿਆ ਗਾਣਾ ਵੀ ਕਦੋਂ ਦਾ ਖਤਮ ਹੋ ਗਿਆ ਸੀ, ਪਰ ਬੇਬੇ ਦਾ ਗਾਣਾ ਹਾਲੇ ਵੀ ਚਾਲੂ ਸੀ।
1: ਸਫਲਤਾ ਦਾ ਸੁਫਨਾ। ਹੁਣੇ ਤੁਸੀਂ ਡਾਕਟਰ ਕਮਲਜੀਤ ਸਿੰਘ ਦੀ ਇਹ ਕਹਾਣੀ ਸੁਣ ਰਹੇ ਸੀ। ਆਓ ਇੱਕ ਹੋਰ ਸ਼ਬਦ ਸਰਵਣ ਕਰੀਏ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੁਖ ਨਾਮ ਔਰ ਸੋਭਾ, ਚਿੰਤਾ ਲਾਹੇ ਹਮਾਰੀ। ਸ਼ਬਦ ਗਾਇਨ ਕਰ ਰਹੇ ਨੇ ਭਾਈ ਰਵਿੰਦਰ ਸਿੰਘ ਰਾਗੀ ਤੇ ਸਾਥੀ।
2: ਸਤ

ਸਮੇਤ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਚ ਨਤਮਸਤਕ ਹੋ ਰਹੀਆਂ ਨੇ। ਗੁਰਪੁਰਬ ਮੌਕੇ ਰਾਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਦੀਪਮਾਲਾ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਸਿੱਖ ਗੁਰੂ ਜਿਨ੍ਹਾਂ ਨੂੰ ਬਾਲ ਪ੍ਰੀਤਮ ਵਜੋਂ ਜਾਣਿਆ ਜਾਂਦੈ ਨੇ ਗਿਆਨ ਦਿਆ ਤੇ ਸੇਵਾ ਰਾਹੀਂ ਸਮਾਜ ਨੂੰ ਸਦਭਾਵਨਾ ਦਾ ਰਸਤਾ ਦਿਖਾਇਐ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮੌਕੇ ਵਧਾਈ ਦਿੱਤੀ ਹੈ। ਅੱਜ ਉੱਤਰ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿਚ ਮੀਂਹ ਪਿਆ। ਮੌਸਮ ਵਿਭਾਗ ਨੇ ਅੱਜ ਦਿੱਲੀ ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤੈ। ਇਸ ਮਹੀਨੇ ਦੀ 12 ਤਰੀਕ ਤੱਕ ਜੰਮੂ ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਕੁਝ ਹਿੱਸਿਆਂ ਚ ਵੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਉੱਤਰ ਪੂਰਬੀ ਭਾਰਤ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਤੇ ਦਿੱਲੀ ਸਮੇਤ ਕੁਝ ਥਾਵਾਂ ਤੇ ਅੱਜ ਦਿਨ ਵੇਲੇ ਵੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤੀ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਅਮਰੀਕਾ ਵਿਚ ਗ੍ਰੈਂਡ ਚੈਸ ਟੂਰ ਸੇਂਟ ਲੂਈਸ ਰੈਪਿਡ ਐਂਡ ਵਲਟਸ ਦਾ ਖਿਤਾਬ ਜਿੱਤ ਲਿਆ। 20 ਸਾਲਾ ਪ੍ਰਗਿਆਨਾਨੰਦ ਨੇ ਉਜ਼ਬੇਕਿਸਤਾਨ ਦੇ ਗ੍ਰੈਂਡ ਮਾਸਟਰ ਜਾਵੋ ਖੀਰ ਸ਼ਿੰਦਾਰੋਵ ਨਾਲ ਡਰਾਅ ਖੇਡ ਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਭਾਰਤ ਦੇ ਮੁਹੰਮਦ ਅਸ਼ਫਾਕ ਨੇ ਅਮਰੀਕਾ ਦੇ ਯੂਜ਼ੀਨ ਚ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਚ ਅੰਡਰ 20 ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤੈ। ਇਸ ਜਿੱਤ ਨਾਲ ਅਸ਼ਫਾਕ ਨੇ ਮਰਦਾਂ ਦੀ 400 ਮੀਟਰ ਦੌੜ ਦੇ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸੰਸਦ ਨੇ ਸੂਖਮ ਛੋਟੇ ਤੇ ਦਰਮਿਆਨੇ ਉਦਮ ਵਿਕਾਸ ਸੋਧ ਬਿੱਲ 2026 ਪਾਸ ਕੀਤਾ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਕੀਤੇ ਹੰਗਾਮੇ ਕਾਰਨ ਦਿਨ ਭਰ ਲਈ ਮੁਲਤਵੀ ਹੋਈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੱਥਕੜੀ ਖੇਤਰ ਸਮਾਵੇਸ਼ੀ ਵਿਕਾਸ ਲਈ ਇਕ ਸ਼ਕਤੀਸ਼ਾਲੀ ਮਾਧਿਅਮ ਹੈ। ਅਤੇ ਭਾਰਤੀ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਅਮਰੀਕਾ ਚ ਗ੍ਰੈਂਡ ਚੈਸ ਟੂਰ ਸੇਂਟ ਲੂਈਸ ਰੈਪਿਡ ਐਂਡ ਵੈਲਟਸ ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।